0: ਸਾਰੇ ਸਮੁਦਾਇਕ ਸੂਚਨਾ ਪੋਲਿਸੀ ਅਧੀਨ ਦੇਖਿਆ ਸ਼ਾਂਤਮਾ ਤਿਆਰ ਪਾਰੇਕੋ ਸਾਰਾ ਖਬਰ ਸੁਣਿਰਹਨ ਭਾਇਕੋ ਸਾ ਮਨਸਲਨੇ ਰੋਪਤੀ ਪਰਿਸਥਿਤਿ ਪ੍ਰਤੀਸ਼ਤ ਰੂਪ ਪਸ਼ੂ ਵਾਪਸ ਕਰਨੇ
1: ਕਾਹੀ ਸੋਚ ਸਕੀ ਸਹੀ ਨਾ ਬਣਾ ਕੋਈ ਬੰਦੇ ਨਹੀਂ ਹੁੰਦਾ ਪਸ਼ੂ ਸਥਿਤੀ ਕੀ ਥੀ ਜਿੱਦਾਂ ਸੀ ਕੋ ਥੀ ਕੀ ਥੀ ਪਸ਼ੂ ਬਾਪਾ ਨੂੰ ਤਾਂ ਕਿ ਤੇ ਕਰਮ ਹੁੰਦਾ ਤਾਂ ਕਿ ਤੇ ਕਰਮ ਹੁੰਦਾ ਹੀ ਸੇ ਸਾਮਾਨਿਆ ਤੇ
0: ਵਸਵਾਈ ਸਮਾਜਮਾ ਰਹੇਕੋ ਵਿਸ਼ਵਾਸ ਭਾਵ ਰ ਵਾਸਤਵਿਕਤਾ ਬਾਰੇ ਵਿਜ੍ਞਸਮਕੋ ਸਵਾਲ ਜਵਾਬ ਲਗਾਇਕਾ ਸਮਗਰੀ ਬਾਕੀ ਨੇ ਸੀਆਈਐਨ ਕੋ ਸਾਂਝਾ ਖਬਰ ਸੁਣੇ ਗਏ ਹੋਲਾ।